ਸਹਿਰ ਵੇਖ ਕੇ ਪੀਤਾ ਤੇ ਕੀ ਪੀਤਾ, ਇਸ਼ਕ ਸੋਚ ਕੇ ਕੀਤਾ ਤੇ ਕੀ ਕੀਤਾ, ਦਿਲ ਦੇ ਕੇ ਦਿਲ ਲੈਣ ਦੀ ਆਸ ਰੱਖੀ ਬੁਲੇ ਬੁਲਿਆ।

ਜੀ ਜਨਾਬ ਮੁੰਡੇ ਕਹਿੰਦੇ ਬਸ ਕਰ ਬਸ ਕਰ ਬਸ ਕਰ ਬਸ ਕਰ ਯਾਰ ਬਸ ਬਹੁਤ ਹੋ ਗਏ ਯਾਰ ਕੀ ਬਸ ਬਸ ਹੀ ਕਰ ਹੁਣ ਤਾਂ ਬਸ ਹੀ ਕਰ ਦੇ ਚੰਗਾ ਹੀ ਹੈ ਔਰ ਜਨਾਬ ਵਕਤ ਤੋਂ ਗੁਜ਼ਰ ਰਿਹਾ ਹੈ ਔਰ ਉਸਕੇ ਬਾਅਦ ਸ਼ੁਜਾਤ ਮਿਰਜ਼ਾ ਕਹਿ ਤੋ ਸਾਜੀ ਆਪਕੀ ਸ਼ੋ ਕੀ ਜੋ ਹੈ ਟ੍ਰਾਂਸਮਿਸ਼ਨ ਕਰਾਚੀ ਕੇ ਇਲਾਵਾ ਵੀ ਇਸ ਹੈਦਰਾਬਾਦ ਔਰ ਜਨਾਬ ਰਹਿਮਾ ਖਾਨ ਮੁਲਤਾਨ ਮੇਂ ਵੀ ਬਰਾਹ ਰਾਸਤ ਨਸ਼ਰ ਕੀ ਜਾ ਰਹੀ ਹੈ ਜੀ ਹਾਂ ਬਿਲਕੁਲ ਜਾ ਰਹੀ ਵਹਾਂ ਵੀ ਜਾ ਰਹੀ ਹੈ ਰਾਜਸਥਾਨ ਮੇਂ ਵੀ ਲੋਕ ਸੁਣ ਰਹੇ ਹੈ ਹੈਦਰਾਬਾਦ ਮੇਂ ਵੀ ਸੁਣ ਰਹੇ ਹੈ ਔਰ ਮੁਲਤਾਨ ਮੇਂ ਵੀ ਜਾ ਰਹੀ ਹੈ ਬਹੁਤ ਸਾਰੇ ਸ਼ਹਿਰੋਂ ਮੇਂ ਇੱਕ ਸਾਥ ਵੀ ਟ੍ਰਾਂਸਮਿਸ਼ਨ ਜਾ ਰਹੀ ਹੈ ਔਰ ਆਪ ਵੀ ਹਮਾਰੇ ਰਿਪੋਰਟਰ ਹੈ ਆਪ ਵੀ ਹਮੇਂ ਖਬਰ ਦੇ ਦੇਤੇ ਤੋ ਯੇ ਤੋ ਬਾਤ ਔਰ ਮਜ਼ੇ ਕੀ ਤੋ ਇਸੀ ਟੈਨਸ਼ਨ ਮੇਂ ਵੈਸੇ ਬਿਲਕੁਲ ਨਹੀਂ ਹੋਗੀ ਬਹਰਹਾਲ ਥੈਂਕ ਯੂ ਸੁਜਾਤ ਸੁਜਾਤ ਮਿਰਜ਼ਾ ਥੈਂਕ ਯੂ ਵੈਰੀ ਮਚ ਆਪਕੀ ਬਹੁਤ ਬਹੁਤ ਸ਼ੁਕਰੀਆ ਔਰ ਅਬ ਇਸੀ ਤਰ੍ਹਾਂ ਕੇ ਇੱਕ ਔਰ ਗਾਣਾ ਮੇਰੇ ਜ਼ਹਿਨ ਮੇਂ ਆ ਰਹਾ ਹੈ ਕਰ ਰਹਾ ਹੂੰ ਯੇ ਵੀ ਔਰ ਯੇ ਗਾਣਾ ਜੋ ਮੈਨੇ ਆਪਕੋ ਸੁਣਾਇਆ ਅੱਜ ਯੇ ਗਾਣਾ ਵੀ ਮੈਨੇ ਪਹਿਲੀ ਵਾਰ ਪਲੇ ਕੀਆ ਔਰ ਪਹਿਲੀ ਵਾਰ ਹੀ ਬਹੁਤ ਪਹਿਲੇ ਮੈਂ ਬਹੁਤ ਪਹਿਲੇ ਜਬ ਵੀ ਫਿਲਮ ਆਈ ਥੀ ਉਸ ਵਕਤ ਮੇਰੀ ਯਾਦ ਮੇਂ ਥਾ ਜ਼ਹਿਨ ਮੇਂ ਕਿ ਤਾ ਸਿੰਘ ਇਸਨੇ ਗਾਣੇ ਗਾਏ ਤੇ ਵਹਾਂ ਪਰ ਮੌਜੂਦ ਵੀ ਐਲਬਮ ਮੇਂ ਮੌਜੂਦ ਵੀ ਹੈ ਮਗਰ ਮੇਰੇ ਜ਼ਹਿਨ ਮੇਂ ਥਾ ਨਹੀਂ ਕਿ ਯੇ ਗਾਣਾ ਉਸ ਟਾਈਪ ਕਾ ਹੈ ਤੋ ਬਹਰਹਾਲ ਜਬਰਦਸਤ ਗਾਣਾ ਥਾ ਅੱਛਾ ਗਾਣਾ ਥਾ ਆਈ ਹੋਪ ਕਿ ਆਪ ਸਭ ਨੇ ਇੰਜੋਏ ਕੀ ਹੋਗਾ ਖੂਬਸੂਰਤ ਟ੍ਰੈਕ ਕੇ ਸਾਥ ਸਲੀਮ ਦਾਨਿਸ਼ ਕੀ ਔਰ ਅਬ ਸ਼ਾਮਿਲ ਕਰਤੀ ਹੂੰ

ਹੋਵੇ, ਤੂੰ ਤਾਂ ਦਿਛਾ ਹੋਵੇ, ਵਾਣ ਦੀ ਮੰਜੀ ਹੋਵੇ, ਸਿਰ ਤਲੇ ਬਾਂ ਹੋਵੇ। ਜਿਵੇਂ ਜਨਾਬ ਆਪਣਾ ਗਿਰਾਂ ਹੋਵੇ, ਤੂਤਾਂ ਦੀ ਛਾਂ ਹੋਵੇ, ਵਾਣ ਦੀ ਮੰਜੀ ਹੋਵੇ ਤੇ ਸਿਰ ਤਿਲੇ ਬਾਂ ਹੋਵੇ, ਤੇ ਫਿਰ ਤੇ ਗੱਲ ਹੀ ਮੁੱਕ ਗਈ ਨਾ। ਫਿਰ ਤੇ ਬੰਦੇ ਨੂੰ ਹੋਸ਼ ਕੀ ਰਹਿ ਗਿਆ ਦੁਨੀਆਂ ਦਾ? ਬਾਈ ਸਕੂਨ ਨਾਲ ਬੰਦਾ, ਇਹ ਸਾਰੇ ਸਕੂਨ, ਇਹ ਸਾਰੀਆਂ ਚੀਜ਼ਾਂ ਇੱਧਰ ਕਿੱਧਰ ਸ਼ਹਿਰ ਵਿੱਚ ਖਾਬਾਂ ਵਿੱਚ ਵੀ ਨਜ਼ਰ ਨਹੀਂ ਆਉਂਦੀਆਂ। ਹੁਣ ਤੇ ਖਾਬਾਂ ਵਿੱਚੋਂ ਦੂਰ ਚਲੀ ਗਈਆਂ ਨੇ ਸਾਰੀਆਂ ਚੀਜ਼ਾਂ, ਉਹ ਤੂਤਾਂ ਦੀ ਛਾਂ। ਇੱਕ ਤੋਂ ਯਹਾਂ ਆਪ ਹਮ ਆਜ ਕੀ ਜੈਨ ਜੀ ਕੋ ਬਤਾਨਾ ਪੜਤਾ, ਤੂਤ ਯੇ ਤੂਤਾਂ ਕੀ ਛਾਂ ਹੈ, ਹੋਤੀ ਕਿਆ ਹੈ, ਯੇ ਛਾਂ ਕਿਆ ਹੋਤੀ ਹੈ, ਯੇ ਤੂਤ ਕਿਆ ਹੋਤੀ ਹੈ, ਯੇ ਵਾਨ ਕਿਆ ਹੋਤਾ ਹੈ, ਮੰਜੀ ਕਿਆ ਹੋਤੀ ਹੈ, ਯੇ ਸਭ ਨਾਯਾਬ ਚੀਜ਼ੇ ਹਮਾਰੀ ਆਜ ਕੀ ਜਨਰੇਸ਼ਨ ਕੇ ਲੀਏ ਸਭ ਨਾਯਾਬ ਹੈ। ਉਨਕੋ ਕੱਖ ਨਹੀਂ ਪਤਾ ਯੇ ਕਿਆ ਚੀਜ਼ੇ ਹੈ। ਔਰ ਹਮ ਬਤਾਤੇ ਵੀ ਹਮ ਕਸੂਰ ਵਾਲਦੈਨ ਕਾ ਵੀ ਕਿ ਉਨਕੋ ਇਨ ਚੀਜ਼ੋਂ ਦੇ ਬਿਲਕੁਲ ਨਾਸ਼ਤਾ ਰੱਖਾ ਹੋਇਆ, ਇਨਕੋ ਬਤਾਤੀ ਨਹੀਂ ਕਿ ਕਿਆ ਹੈ ਕਿਆ ਨਹੀਂ ਹੈ। ਔਰ ਭਾਈ ਕੁਛ ਆਪਣੇ ਮਸ਼ਰਕੀਤ ਵੀ ਉਨਕੋ ਬਤਾਓ, ਮਗਰਬੀਅਤ ਮੇਂ ਤੋ ਉਨਕੋ ਧਕੇਲਤੇ ਜਾ ਰਹੇ ਹੋ, ਕੁਛ ਮਸ਼ਰਕੀਤ ਕਾ ਵੀ ਸਬਕ ਦੇ ਦੋ ਉਨਕੋ, ਥੋੜਾ ਸਾ ਸ਼ਰਮ ਹੋਇਆ ਵੀ ਬਤਾ ਦੋ, ਕੁਛ ਮਾਜ਼ੀ ਕਿਆ ਥਾ ਵੋ ਵੀ ਬਤਾ ਦੋ, ਤਾਂ ਕਿ ਮਾਜ਼ੀ ਵੀ ਉਨਕੋ ਯਾਦ ਰਹੇ ਕਿ ਹਮਾਰੇ ਅਬਾਉਜਾਦ ਕਹਾਂ ਸੇ ਚਲ ਕਰ ਹਮ ਯਹਾਂ ਪਹੁੰਚੇ ਹੈ, ਤੋ ਹਮਾਰੇ ਅਬਾਉਜਾਦ ਕਹਾਂ ਸੇ ਚਲ ਕਰ ਆਏ ਥੇ, ਕਮ ਸੇ ਕਮ ਇਤਨਾ ਤੋ ਬਤਾ ਦੋ ਯਾਰ। ਖੈਰ ਜਨਾਬ, ਔਰ ਚਲੀਏ ਕਿੱਥੇ ਚਲੀਏ? ਚਲਨੇ ਜਨਾਬ ਗੁਜਰ ਖਾਨ, ਤੇ ਇੱਥੇ ਮੌਜੂਦ ਹੈ ਸ਼ੁਜਾਤ ਮਿਰਜ਼ਾ। ਕੀ ਕਹਿੰਦੇ ਜਨਾਬ? ਮੈਂ ਅੱਛਾ ਅਮੀਰ ਗੁਲ ਸਾਹਿਬ ਕਹਿੰਦੇ, ਜਨਾਬ ਮੈਂ ਤੋ ਗਾਓ ਮੈਂ ਪਿਛਲੇ 10 ਦਿਨੋਂ ਸੇ ਹੂੰ। ਕਿਆ ਬਾਤ ਹੈ ਭਾਈ, ਕਿਆ ਬਾਤ ਹੈ, ਆਪ ਤੋ ਖੂਬ ਇੰਜੋਏ ਕਰ ਰਹੇ ਹੂੰ ਹੀ 10 ਦਿਨੋਂ ਸੇ। ਔਰ ਕਹਿੰਦੇ ਬਿਊਟੀਫੁਲ ਸੌਂਗ, ਥੈਂਕ ਯੂ ਵੈਰੀ ਮਚ ਜੀ। ਔਰ ਅਬ ਉਸਕੇ ਬਾਅਦ ਜਨਾਬ ਫਿਰ ਕਹਿੰਦੇ ਸ਼ੁਜਾਤ ਮਿਰਜ਼ਾ ਕਹਿੰਦੇ ਕੁਝ, ਓਏ ਓਏ ਓਏ ਕਿਆ ਬਾਤ ਹੈ, ਤੁਸੀਂ ਤੇ ਨੰਬਰ ਲੈ ਕੇ ਜੀਓ ਜੀਓ ਜੀਓ ਜੀਓ ਨਾ ਆਖਣਾ ਤੁਸੀਂ, ਜੀਓ ਸਾਹ ਜੀ ਸ਼ਾਨਦਾਰ। ਤੇ ਜਨਾਬ ਫਿਰ ਹਮੀਦ ਕੋ ਸਾਹਿਬ ਕੀ ਕਹਿੰਦੇ ਨੇ, ਸ਼ੋਭੇ ਭਾਈ ਦਾਨੇ ਬਦਾਨਾ ਪਲੇ ਕਰਦੇ ਇਫ ਪੋਸੀਬਲ? ਕਿਉਂ ਨਹੀਂ ਪੋਸੀਬਲ ਸਰ, ਬਿਲਕੁਲ ਪੋਸੀਬਲ। ਔਰ ਆਪ ਯਕੀਨ ਕਰੇ, ਯੇ ਦਾਨੇ ਬਦਾਨਾ ਗਾਣਾ ਮੈਨੇ ਇਸਕੇ ਸਾਥ ਨਿਕਾਲਾ ਹੋਇਆ, ਔਰ ਇਸਕੇ ਬਾਅਦ ਫਿਰ ਅਨੈਸਨ ਭੱਟੀ ਸਾਹਿਬ ਕੇ ਇੱਕ ਦੋ ਗਾਣੇ ਨਿਕਾਲੇ ਹੋਏ ਮੈਨੇ। ਔਰ ਯੇ ਇੱਕ ਮੂਡ ਹੈ ਬਸ, ਮੂਡ ਕਭੀ ਕਭੀ ਮੂਡ ਐਸੇ ਬਦਲ ਜਾਤਾ ਹੈ, ਅਚਾਨਕ ਮੂਡ ਬਦਲ ਜਾਤਾ ਹੈ। ਔਰ ਉਸਕੇ ਬਾਅਦ ਉਸ ਜਾਤ ਮਿਰਜ਼ਾ ਕਹਿੰਦੇ ਆਪਕਾ ਸਾਥ ਸਾਥ ਗੁਨਗੁਨਾਨਾ ਵਾਹਵਾ ਜ਼ਬਰ, ਥੈਂਕ ਯੂ ਭਾਈ, ਬਹੁਤ ਸ਼ੁਕਰੀਆ ਆਪਕੀ ਮੁਹੱਬਤ ਕਾ। ਔਰ ਉਸਕੇ ਬਾਅਦ ਜਨਾਬ ਉੱਠਣਾ ਕੇ ਕੰਮ ਚੁੱਕ ਕੇ ਰੱਖੋ, ਅਤੇ ਇਸ ਮੌਸਮ ਬਦਲ ਦੀ ਆਪਣੇ ਸਰ, ਥੈਂਕ ਯੂ ਵੈਰੀ ਮਚ ਜੀ, ਜਜ਼ਾਕ ਅੱਲਾ। ਔਰ ਅਬ ਯੂੰ ਕਰਤੇ ਹੈ ਕਿ ਹਮ ਸ਼ਾਮਿਲ ਕਰਤੇ ਹੈ ਇੱਕ ਯੇ ਤੋ ਗਾਣਾ ਹੋ ਗਿਆ ਲਾਲਾ ਕੀ ਆਵਾਜ਼ ਮੇਂ, ਔਰ ਅਬ ਆਤੇ ਹੈ ਸ਼ਾਜ਼ੀ ਖੁਸ਼ ਕੀ ਆਵਾਜ਼ ਮੇਂ।

0: ਜਿੰਦਾ ਖਾਂ ਕੇ ਜਾਨ ਸਜਣਾ, ਸ਼ਾਲਾ ਰਵੀ ਜਵਾਨ ਸਜਣਾ, ਮੈਂ ਕਿ ਕੁਰਬਾਨ ਸਜਣਾ। ਇਹ ਤੇ ਗੱਲ ਹੈ ਸਰ, ਫਿਰ ਮੂਡ ਚੇਂਜ ਹੋਇਆ ਤੇ ਫਿਰ ਇਹ ਇੱਕ ਗਾਣਾ ਹੋਰ ਪੱਟੀ ਸਾਹਿਬ ਦਾ ਤੁਹਾਡੇ ਸਾਰਿਆਂ ਲਈ ਸੁਣੀ। ਇਹ ਵੀ ਆਪਣੇ ਵਕਤ ਦਾ ਮਕਬੂਲ ਗਾਣਾ, ਸਾਰੇ ਗਾਣੇ ਮਕਬੂਲ ਨੇ ਪੱਟੀ ਸਾਹਿਬ ਦੇ, ਇੱਕ ਗਾਣਾ ਹੋਰ।
1: ਚੰਨ ਮੇਰੇ ਮੱਖਣਾ